0: ਚਲੋ ਉਹਨਾਂ ਦੇ ਕੇ ਕਾਰੋਂ ਨਾ ਹੀ ਆਪਣਾ ਤੋਂ ਸਥਾਨ ਨੂੰ ਗਿਜ਼ਵਾ ਦੇ ਤੋਂ ਉੱਠ ਨਹੀਂ ਕਰ ਰਬਦ
1: ਸ਼ਕਿਮ ਉਹਨਿਸ਼ ਨੇ ਕਿ ਖੀਸ਼ ਕਿਦਮ ਬਰ ਸਵਾ ਕੇ ਤੁਰਸਨ ਜਾ ਉਸਤਾ ਮੁਸ਼ਲਾਨ ਬਰ ਤੇਜ਼ ਬਰ ਬਹਾਲ ਵੈਸਕ ਜਨੋ ਬੁਗਜ਼ਾਲ ਦਾ ਟੈਕਸੀ ਉਤਰਦਗਾ ਖਰੀਦਾਲਾ ਬੈ ਕਿਪ ਕੇ ਦੇ ਜਨੋ ਬੁਗਜ਼ਾਲ ਖਰੀਦਾ ਕਿਪ ਕੇ ਦੇ ਲੌਂਗ ਟ੍ਰੈਂਕ ਕੋਚ ਸਲਤਨ ਬੁਲਾਖ ਯੋਂਦਿਸ਼ਕ ਮਸ਼ੱਲਾ ਕਿਪ ਤੇ ਦਾ ਅਬਦੁ
0: ਸ਼ਿਮੋ ਉਸ ਤੇ ਜਿੰਕੇ ਟੋਯੋਟਾ ਲੀਵਿੰਗ ਦਾ ਤੋ ਖਰਸਤ ਖਰਪਲਸ਼ ਮਿਲ ਕੇ ਦਰਬਨਾ
1: ਚਾਂਸ਼ਾ ਯੋਲ ਯੋਲਾ ਰਵਾਨ ਦੇ ਦਾ ਆਲਮਜਾਨ
0: ਰੋਸ਼ਨ ਰੋਸ਼ਨ ਯਾਸ਼ਮੋ
1: ਕਸ਼ਕਰ ਦੇ ਮੁਸਰੇ
0: ਮਾਂ ਮੈਂ ਦਾ ਦੋ ਤਰਫ ਨੂੰ ਬੋਇਸਤਾਨ ਸਿੰਘ ਕੇ ਸ਼ਿਲਮਿਸ਼ਤੇ ਮਸ਼ੱਲਾ ਪਰ ਕਦਰ ਕਰ
1: ਰਹਿਮਤ